0: ਜਾਇਕਾ ਤਾਈ ਰਹਾਨੇ ਸਨ ਤਿਨ ਕਨ ਏ ਮਲ ਖੀਤਿ ਲੈਨੇ ਸਨ ਬਲ ਨਾਰਾਯਣ ਬਲ ਨਾਰਾਯਣ ਬਲ ਹਰਿਰਮ ਕਸਲੇ ਯੋ ਜਗ ਮੈਂ ਮਗਨ ਪਠਾਯੋ ਕਤਿ ਦਿਨ ਬਾਚਨ ਸ ਜਾਨ ਕਥਾ ਹੋ ਮਨਾਮ ਗੁਣ ਯਤੀ ਬਾਤ ਗਹਿਰੋ ਯੋ ਸਭ ਸਗ ਸਗੇ ਸਪਨ ਸਰੀਰ ਬਲ ਨਾਰਾਯਣ ਬਲ ਹਰਿਰਮ ਵਿ਷್ਣੁ ਸਹਸ੍ਰ ਗੀਤਾ ਗਾਓ ਪ੍ਰਭੁ ਕਾ ਪਦ ਤਿਰ ਧਿਆਨ ਲਗਾਓ ਸਜਨ ਸੰਗਤ ਤਿਰ ਮਨ ਦੇਉ ਦੁਖੀ ਜਨ ਕਾ ਦੁਖ ਹਰਿ ਲੇਉ ਬਲ ਨਾਰਾਯਣ ਬਲ ਨਾਰਾਯਣ ਬਲ ਹਰਿ ਰਾਮ ਜਬ ਤਕ ਤਨਮਾ ਪ੍ਰਾਣ ਰਹੰਛ ਤਬ ਤਕ ਘਰਮਾ ਸੋਧਨੀ ਗਰਛਨ ਪ੍ਰਾਣ ਗਏ ਪਛਿ ਪਤਨੀ ਡਰਛ ਥਰ ਥਰ ਕਾਂਧੈ ਪਰ ਪਰ ਸਰਛ ਬਲ ਨਾਰਾਯਣ ਬਲ ਹਰਿ ਰਾਮ ਸੰਸਾਰ ਮਨ ਕਾ ਬੇਗ ਸਮਾਉ ਨਿਸ਼ਯ ਸੁਖਮਾ ਫਸਨ ਨ ਜਾਉ ਕਾਮੈ ਕ੍ਰੋਧ ਰ ਲੋਭ ਹਟਾਉ ਗਿਆਨ ਰ ਭਕਤਿਲੇ ਵੈਰਾਗ੍ਯ ਬਢਾਉ ਸੁਖ ਕ ਖਾਤਿਰ ਭੋਗ ਗਰਿਛ ਭੋਗ ਪਛਿ ਪਛਿ ਰੋਗ ਭਰਿਛ ਨ ਤ ਗਰੀ ਖਾਂਛ ਨ ਤ ਮਰਿ ਜਾਂਛ ਤਰ ਪਨਿ ਪਾਪ ਯਤਿਰ ਮਨ ਲਾਂਛ ਭਜ ਨਾਰਾਯਣ ਭਜ ਨਾਰਾਯਣ ਭਜ ਹਰਿ ਰਾਮ ਗੰਗਾ ਸਾਗਰ ਕਾਂਸੀ ਗੁਮਛਨ ਅਹਨਾਨਾਰ ਦਾਨ ਵਰਤ ਕਤਿ ਗਰਛਨ ਗਿਆਨ ਬਿਨਾ ਸਾਯ ਜਨਮ ਗੁਜਾਰਨ
1: ਸਾਰੇ ਬਾਉ ਚਤ੍ਰ ਮੁਖ ਅਤਿ ਕਠੋਰ ਸ਼੍ਰੇਣੀ ਪਯੋ ਦਰਪਣੀ ਧਾਰਣ ਕਰਨੁ ਹੁਣੇ ਮ ਪਰਦਸੁ ਸਰਣ ਮੰਗਲ ਦਿਨੁ ਅਸਵਨੀ ਮਯੂਰ ਕਾ ਰੰਗ ਜਸਤਾ ਅਤਿ ਅਸਲ ਬਾਲਾ ਛੰਤਿ ਕਰ ਮਹਾ ਅਧਿਕ ਖੁਲ ਨਾਨੁਪੁਰ ਮਣਿ ਜੜਿਤ ਪਾਉ ਪਰਮਾ ਪ੍ਰਭਾਵ ਲਕ್਷੍ਮੀ ਕਾ ਝੈ ਗਰਿਕਨ ਤ ਘੁਮਨੇ ਗਗਨਮਾ ਦਯਾ ਤਿਮ੍ਰੋ ਪਾਉ ਭਨਿਕਨ ਮ ਪਰਛੁ ਸਰਣਮਾ ਚਾਰਬਾਉ ਬਿਚਮਾ ਛ ਪਾਤ੍ರ ਰ ਕਮਾਲ ਘੰਟਾ ਰ ਚਕ੍ਰੈ ਧਨੁ ਲੰਮਾ ਹਾਤ ਬਿਸੇ ਛ ਪਾਸ ਅਤਿ ਅਚਲ ਸੋਭਾਏ ਮਾਨਕਿਆ ਬਨੁ ਕੁੰਡਲ ਕਾਨ ਬਿਸੇ ਖਜਿ ਛ ਸੁਨਕਾ ਹੀਰਾਹਰੂ ਲਾਲ ਜੜੀ ਸੋਭਾ ਗਰਨੁ ਹੁਨਿਆ ਜਗ ਜਨਨੀਕੋ ਮਾਗਛੁ ਦਯਾਯੋ ਘੜੀ ਕਪਾਲਮਾ ਕੇਸ ਬੰਧਨ ਮਕੁਟ ਪਨਿ ਧਰਣਿਆ ਅਤਿ ਅਸਲ ਸਸ਼ੀਲ ਜਿਤ ਗਰਣਿਆ ਮੁਖ ਕਮਲਕੋ ਸੁੰਦਰ ਸਕਲ ਅਤਿ ਲਾਮੁ ਚੁਲਠੋ ਸਰਪ ਸਰੀ ਝੁਲਣਿਆ ਜਗਨਮਾ ਲਗਾਏਕੋ ਸਿਕ੍ਰੀ ਜੁਨ ਜੁਨ ਗਰਣਿਆ ਗਗਨਮਾ ਅਗਾਡਿ ਸਾਗਰਕੋ ਮਥਨ ਗਰਦਾ ਬਾਸੁ ਕਿਸਰੀ ਲਪੇਟਣਾ ਮੰਦਰ ਝੈ ਜਗਨ ਸੁਨ ਕਿ ਸਿਕ੍ਰੀ ਅਕਬਰੀ ਬਡ਼ ਸੋਭਾ ਗਰਣਿਆ ਝਲਮਲ ਭਈ ਤੇ ਜਗਨਮਾ ਹਜੂਰ ਕੋ ਹੇ ਦੁਰਗੇ ਸਰੂਪ ਪਨਿ ਧਿਆਨ ਗਰਛੁ ਮਨਮਾ ਧ੍ਵਜਾ ਧਰਣਿਆ ਚੰਦਰ ਮਜੂਰ ਪਨਿ ਜਸਕਾ ਉਪਰੀਮਾ